0: ਐਨੀ ਚਿੱਟੀ ਕਿਸ ਤਰ੍ਹਾਂ ਹੋ ਸਕਦੀ ਹੈ ਮਦਰਾਸਨ?
1: ਟਮਿਲੀਅਨ
0: ਉਹ ਇੱਕੋ ਗੱਲ ਹੈ। ਕਵਿਤਾ ਤੇਰੀ ਨੂੰ ਹੈ,
2: ਮੈਂ ਕਿਹਾ ਜੀ ਸਾਊਥ ਇੰਡੀਅਨ ਸਟੈਂਡਰਡ ਦੇ ਹਿਸਾਬ ਨਾਲ ਤਾਂ ਤੇਰੀ ਸੋਹਣੀ ਹੈ।
3: ਰਾਜੀ ਇਹਨੂੰ ਮਿਲ ਸਾਡੇ ਕ੍ਰਿਸ਼ੀ ਲਵਰ ਅਨਿਆਏ
2: ਅਨਿਆਏ ਭਲਾ ਵੀ ਕੋਈ ਨਾ ਹੋਏ।